ਗੱਲਾਂ ਗੋਡੀਆਂ ਤੇ ਕਰਨ ਵਿੱਚ ਕਰਨ ਲਈ ਆਏ ਸਾਡੇ ਆਪਾਂ ਗੱਲਾਂ ਗੋਡੀਆਂ ਕਰਨ ਲਈ ਆਏ ਇੱਥੇ ਤੁਹਾਡੇ ਨਾਲ, ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਤੁਹਾਨੂੰ ਕਿ ਵੈਲਕਮ ਬੈਕ ਹੈ ਤੁਹਾਡਾ ਸਾਡੇ ਸ਼ੋਅ ਵਿੱਚ, ਜਿਸਕਾ ਨਾਮ ਹੈ ਕਿਆ, ਐਲਫਾਜੈਨ। ਥੈਂਕ ਗੋਡ ਇਟਸ ਫਰਾਈਡੇ। ਹਮ ਯਹਾਂ ਪਰ ਬਾਤ ਕਰ ਰਹੇ ਹੈ ਕਿ ਅਕੈਡਮਿਕਸ ਕੋ ਬੈਲੈਂਸ ਕਰਨੇ ਕੇ ਲਿਏ ਵਿਦ ਸੋਸ਼ਲ ਲਾਈਫ ਕਿਆ ਕਰਨਾ ਚਾਹੀਏ, ਆਪਕੋ ਯਹੀ ਬਾਤ ਕਰ ਰਹੇ ਹੈ ਆਜ ਯਹਾਂ ਪਰ ਆਕਾਸ਼ਵਾਣੀ ਰੇਨਬੋ 102.6 ਪਰ। ਔਰ ਇਸਕੇ ਸਾਥ ਸਾਥ ਆਪ ਹਮੇਂ ਸੁਣ ਰਹੇ ਹੈ ਨਿਊਜ਼ ਔਨ AIR ਐਪ ਪਰ ਵੀ। ਚਲੀ ਤੋ ਆਪ ਬਾਤ ਕਰ ਲੇਤੇ ਹੈ ਕਿ ਆਪ ਨਾ ਗਰੁੱਪ ਮੇ ਸਟੱਡੀ ਕਰ ਸਕਤੇ ਹੈ, ਜੋ ਕਿ ਆਪ ਕਰਨੇ ਜਾਤੇ ਵੀ ਹੋਗੇ ਬਹੁਤ ਸੇ ਲੋਕ, ਔਰ ਬਹੁਤ ਸੇ ਲੋਕ ਨਹੀਂ ਵੀ ਜਾਤੇ ਹੋਗੇ, ਬਚਤੇ ਹੋਗੇ, ਲੇਕਿਨ ਐਸਾ ਹੈ ਕਿ ਗਰੁੱਪ ਮੇ ਸਟੱਡੀ ਕਰਨੇ ਸੇ ਨਾ ਆਪਕੋ ਨਏ ਨਏ ਪੁਆਇੰਟਸ ਪਤਾ ਚਲਤੇ ਹੈ, ਆਪਕੋ ਦੂਸਰੋ ਕੇ ਤਰੀਕੇ ਪਤਾ ਚਲਤੇ ਹੈ ਕਿ ਉਹ ਕਿਸ ਤਰ੍ਹਾਂ ਸੇ ਉਸੇ ਈਜ਼ੀਲੀ ਕਰ ਪਾ ਰਹੇ ਹੈ, ਤੋ ਉਹ ਆਪਕੋ ਕਰਨਾ ਹੈ। ਹਾਂ, ਲੇਕਿਨ ਗਰੁੱਪ ਮੇ ਸਟੱਡੀ ਕਰਨੇ ਜਾਣਾ ਹੈ, ਯੇ ਕਰਨੇ ਨਹੀਂ ਜਾਣਾ ਕਿ ਵਹਾਂ ਪੇ ਆਪ ਗਰੁੱਪ ਮੇ ਜਾਏ, ਹਮ ਗਰੁੱਪ ਸੈਲਫੀ ਲੇ, ਪਾਊਟ ਬਣਾ ਬਣਾ ਕੇ ਹੈ, ਔਰ ਵਹਾਂ ਪਰ ਰੀਲਸ ਬਣਾਉਣਾ ਚਾਲੂ ਕਰ ਦੇ, ਐਸਾ ਤਾਂ ਬਿਲਕੁਲ ਵੀ ਨਹੀਂ ਕਰਨਾ ਹੈ। ਵੈਸਾ ਮੈਨੂੰ ਯਾਦ ਆਇਆ ਕਿ ਪਾਊਟ ਵਾਲੀ ਸੈਲਫੀ ਔਰ ਯੇ ਜੋ ਵਿਕਟਰੀ ਵਾਲਾ ਸਾਈਨ ਬਣਾ ਕੇ ਜੋ ਫੋਟੋ ਖਿਚਾਦੇ ਤੇ ਨਾ, ਉਹ ਥੋੜ੍ਹਾ ਜਿਹਾ ਕਮ ਹੋ ਗਿਆ ਹੈ ਕਿ ਨਹੀਂ। ਹਾਂ, ਤੂੰ ਨਯਾ ਟ੍ਰੈਂਡ ਮੈਂ ਕਿਆ ਆਇਆ ਹੈ, ਕੁਛ ਨਾ ਕੁਛ ਤਾਂ ਆਇਆ ਹੀ ਹੋਗਾ, ਐਸੇ ਤਾਂ ਨਹੀਂ ਛੋੜ ਸਕਦੀ ਆਪ। ਅਗਰ ਕੁਛ ਵੀ ਐਸਾ ਹੈ ਜੋ ਨਯਾ ਟ੍ਰੈਂਡ ਮੈਂ ਆਇਆ, ਤਾਂ ਆਪ ਹਮੇਂ ਬਤਾ ਸਕਦੇ ਹੈ 9868107070 ਪਰ। ਕਿਆ ਚੱਲ ਰਿਹਾ ਨਯਾ ਕੈਂਪਸ ਲਾਈਫ ਮੈਂ ਬਤਾਈਏ ਹਮੇਂ। ਔਰ ਇਸਕੇ ਇਲਾਵਾ ਆਪ ਨਾ ਕਲੱਬਸ ਔਰ ਗਤੀਵਿਧੀਆਂ ਮੈਂ ਭਾਗ ਲੈ ਸਕਦੇ ਹੈ। ਆ ਹਾਂ ਹਾਂ ਹਾਂ, ਜੋ ਆਪਕੇ ਖੁਸ਼ੀ ਸੇ ਜੋ ਆਪਕੇ ਦਾਂਤ ਚਮਕਨੇ ਲਗੇ ਨਾ, ਉਸਕੀ ਬਾਤ ਨਹੀਂ ਕਰ ਰਹੀ ਹੂੰ ਕਲੱਬ ਕੀ, ਮੈਂ ਕਾਲਜ ਕਲੱਬ ਔਰ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਕੀ ਬਾਤ ਕਰ ਰਹੀ ਹੂੰ। ਜੈਸੇ ਕਿ ਆਪ ਮਿਊਜ਼ਿਕ ਸਿੱਖ ਸਕਤੇ ਹੈ, ਸਵਿਮਿੰਗ ਸਿੱਖ ਸਕਤੇ ਹੈ, ਆਪ ਕੋਈ ਇੰਸਟਰੂਮੈਂਟ ਬਜਾਨਾ ਸਿੱਖ ਸਕਤੇ ਹੈ, ਜਾਂ ਫਿਰ ਬਹੁਤ ਸਮੇਂ ਸੇ ਆਪ ਕੁਛ ਔਰ ਚੀਜ਼ ਸਿੱਖਣਾ ਚਾਹ ਰਹੇ ਹੋ, ਆਪ ਪੇਂਟਿੰਗ ਸਿੱਖ ਸਕਤੇ ਹੈ, ਡਰਾਇੰਗ ਸਿੱਖ ਸਕਤੇ ਹੈ, ਕੁਛ ਵੀ। ਕਿਆ ਕਹਿ ਰਹੇ, ਆਪਕੋ ਗਾਣਾ ਨਹੀਂ ਆਤਾ, ਤੋ ਗਾਏਂਗੇ ਕੈਸੇ? ਆਪ ਅਗਰ ਆਵਾਜ਼ ਕੇ ਮਾਮਲੇ ਮੇਂ ਥੋੜਾ ਸਾ ਮਾਮਲਾ ਗੜਬੜ ਹੈ, ਤੋ ਥੋੜਾ ਸਾ ਆਪਕੋ ਦੂਸਰੋ ਕਾ ਖਿਆਲ ਵੀ ਰੱਖਣਾ ਪੜੇਗਾ, ਇਹ ਬਾਤ ਤੋ ਸਹੀ ਹੈ, ਲੇਕਿਨ ਹਾਂ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਤੋ ਆਪ ਕਰੀਏ ਪ੍ਰੈਕਟਿਸ, ਹੋ ਸਕਦਾ ਹੈ ਕਿ ਆਪਕੀ ਆਵਾਜ਼ ਮੇਂ ਵੀ ਗੁੜ ਕੀ ਮਿਠਾਸ ਘੁਲ ਜਾਏ, ਜੈਸੀ ਮਿਠਾਸ ਉਸ ਗਾਣੇ ਮੇਂ ਅਗਲੇ ਵਾਲੇ, ਸੁਣ ਲੀਜੀਏ ਜ਼ਰਾ ਇਸੇ।